ਕੰਮ ਤੇ ਦੱਸਣਾ ਸਗਲਾ ਭਾਈ ਨਾ ਸ਼ੁਕਰ ਹੈ ਨਾ ਆਰਾਮ ਨਾ ਪਹਿਲੇ ਕੋ ਆਪਣੇ ਤੋਂ ਮਸਤ ਸਾਗੇ ਦੀ ਲੇਕਿਨ ਬਾਰਿਸ਼ ਬਰਖਾੜ ਦਾ 20 ਦਿਨ 3 ਦਿਨ ਪਹਿਲੇ ਜੋ ਤੂਫਾਨ ਆਇਆ ਤਾਂ ਉਹ ਹੋਈ ਸੀ ਬੁਰਬਾਦ ਬਾਰਿਸ਼ ਆਪਣੇ ਉੱਥੇ ਬੰਦ ਬਰਖਾ ਤਾਂ ਅਸੀਂ ਆਪਣੇ ਈਦ ਪਾਸੇ ਜਾਇਆ ਕਰੇ ਹਾਣਾ ਚੋਪੇ ਬਰਖਾ ਚੱਲੇ ਬੜੀ ਚੋਪੇ ਬਰਸਾਤ ਬੜੀ ਆਵੇ ਬੜੀ ਲੇਕਿਨ ਜੈਸੇ ਮੈਂ ਕੀ ਆਪਾਂ ਥੋੜ੍ਹੋ 25 ਬਰਸਾਤ ਆਇਆ ਕਰੇ ਲੇਕਿਨ ਉਸ ਪਹਿਲਾਂ ਆਪਾਂ ਦੇਖੋ ਬਰਸਾਤ ਸੁਣਨ ਦੀ ਕੋਈ ਕੌਮ ਨਹੀਂ ਆਪਣਾ ਕਰਨੀ ਚਾਹੀਏ ਕਿਸਾਨ ਭਾਈ ਹੈ ਤਾਂ ਉਹ ਆਪੇ ਖੇਤਾਂ ਨੂੰ ਪੂਰਾ ਤਿਆਰ ਰੱਖੇ ਬਾਰਿਸ਼ ਤੋਂ ਹਰ ਸਾਲ ਆਪਾਂ ਨੂੰ ਦੇਖੀ ਜਾਓ ਤਾਂ ਜੈਸੇ ਮੈਂ ਥੋੜ੍ਹੀ ਮੂੜ ਜਾਵੇ ਲੇਕਿਨ ਉਹ ਸਾਥ ਸਾਥ ਕੁਛ ਸਾਵਧਾਨੀਆਂ ਵੀ ਹੈ ਆਪਾਂ ਦੇਖੋ 3-4 ਦਿਨ ਪਹਿਲਾਂ ਜੇ ਬਰਸਾਤ ਹੋਈ ਸੀ ਨਹੀਂ ਤਾਂ ਬਰਸਾਤ ਦੇ ਮੌਸਮ ਮੈਂ ਸਭ ਤੋਂ ਵੱਡੀ ਬਾਤ ਹੈ ਸਵੱਛਤਾ ਸਾਫ ਸਫਾਈ ਆਪੋ ਆਪ ਹੀ ਰੱਖਿਆ ਰੱਖੋ ਲੇਕਿਨ ਆਪਣਾ ਆਸ ਪੜੋਸੀ ਵੀ ਆਪਣੇ ਕੀ ਸਵੱਛ ਰਹਿਣੀ ਆਪਾਂ ਪ੍ਰਧਾਨ ਮੰਤਰੀ ਜੀ ਕਹੇ ਸਵੱਛ ਭਾਰਤ ਪੂਰੀ ਸੁਰੂਆਤ ਆਪਾਂ ਆਪ ਘਰ ਚੋਂ ਕਰਾਂ ਘਰ ਚੋਂ ਗਲੀ ਗਲੀ ਚੋਂ ਪਾਸੇ ਪਾਓ ਸ਼ਹਿਰ ਗਾਓ ਪਾਸੇ ਪਾਉਂਦੇ ਦੇਸੀ ਬਾਤ ਕਰੋ ਅਤੇ ਹੁਣ ਤਾਤਪੁਰ ਭਾਈ ਲੋਕ ਦੇਖੋ ਹਰ ਮੌਸਮ ਆਨੰਦ ਹੋਣਾ ਚਾਹੀਏ ਬਾਰਿਸ਼ ਵੀ ਹੈ ਬਾਰਿਸ਼ ਵੀ ਅਲੱਗ ਆਨੰਦ ਹੈ ਲੇਕਿਨ ਜੇ ਬਾਰਿਸ਼ ਦੇ ਮੌਸਮ ਮੇਂ ਬਾਤ ਹੋਗੀ ਤਾਂ ਕਈ ਪ੍ਰਕਾਰ ਦੀ ਬਿਮਾਰੀਆਂ ਆਉਂਦੀਆਂ ਔਰ ਅਗਰ ਮੁੱਖ ਕਾਰਨ ਦੀ ਕੋਈ ਆਵੇ ਨਹੀਂ ਤਾਂ ਉਹ ਮੁੱਖ ਕਾਰਨ ਵੀ ਸਵੱਛ ਸਾਫ ਸਫਾਈ ਕੰਮ ਕਿ ਪਾਣੀ ਘੱਟ ਹੋ ਜਾਵੇ ਨਵੇਂ ਪਾਣੀ ਵੀ ਮੱਖੀ ਮੱਛਰ ਪ੍ਰਕੋਪ ਵੀ ਪਤਾ ਦੀ ਕਿਸੇ ਅੱਗੇ ਵੀ ਉਲਟੀ ਦਾ ਪ੍ਰਕੋਪ ਚੱਲਿਆ ਕਰੇ ਬੁਖਾਰ ਵੀ ਮੌਸਮੀ ਬੁਖਾਰ ਵੀ ਲੇਕਿਨ ਜੇ ਸਵੱਛਤਾ ਉਸ ਨੇ ਉਸ ਬਿਮਾਰੀ ਵਾਸਤੇ ਦੂਰ ਹੋਵੇ ਜੋ ਬਰਸਾਤ ਦਾ ਪਾਣੀ ਆਪਾਂ ਤਾਲਰ ਮੈਂ ਪਾਣੀ ਨਾ ਤਾਂ ਉਹਨੂੰ ਹਮੇਸ਼ਾ ਛਾਉਣ ਕੇ ਫਿਟਕਰੀ ਡਾਲ ਕੇ ਆਪਾਂ ਸਾਫ ਕਰਕੇ ਪਾਣੀ ਨਾ ਪੀਣਾ ਚਾਹੀਦਾ ਹੋ ਸਕੇ ਤੋਂ ਬਾਹਰ ਕਿੱਥੇ ਨਹੀਂ ਤਾਂ ਆਪਾਂ ਕੀ ਪਾਣੀ ਚੁੱਕੇ ਪ੍ਰਕਾਰ ਦੀ ਬਿਮਾਰੀ ਫੈਲਦਾ ਪਏ ਔਰ ਦੂਜੀ ਬਾਤ ਦੇਖੋ ਉੱਪਰਕੋਟ ਜੇ ਪਾਣੀ ਘੱਟ ਤੋਂ ਜੋ ਮੱਛਰ ਹੈ ਤਾਂ ਉਸ ਕਈ ਪ੍ਰਕਾਰ ਦਾ ਬੁਖਾਰ ਹੈ ਅੱਜ ਕੱਲ੍ਹ ਕੀ ਦੇਖੋ ਡੇਂਗੂ ਹੈ ਮਲੇਰੀਆ ਹੈ ਮੌਸਮੀ ਹੈ ਲੇਕਿਨ ਆਪਾਂ ਕਾਰਜਕ੍ਰਮ ਪਹਿਲੇ ਵੀ ਚਰਚਾ ਕਰਾਂਗੇ ਕਿ ਵੀ ਆ ਕੇ ਸਮੇਂ ਆਪਾਂ ਖੁਦ ਨੂੰ ਡਾਕਟਰ ਬਣਨਾ ਪਾਉਣੀ ਡਾਕਟਰ ਜਾਂਚ ਕਰਾਉਣੀ ਹਰ ਬਿਮਾਰੀ ਇਲਾਜ ਹੈ ਡਾਕਟਰ ਕਹਿੰਦੇ 5 ਦਿਨ ਕੋਰਸ ਦੇਣ 7 ਦਿਨ ਕੋਰਸ ਦੇ ਪੂਰੇ ਕੋਰਸ ਲਏ ਪੱਚੇ ਹੀ ਆਪਾਂ ਦਵਾਈ ਬੰਦ ਕਰ ਉਹਦੇ ਸਾਥ ਸਾਥ ਦੇਖੋ ਪਹਿਲੇ ਕੋਈ ਹੈ ਕਿ ਵੀ ਬੱਚਾ ਹੈ ਉਹ ਵੀ ਕੀ ਮੌਸਮ ਨੂੰ ਆਨੰਦ ਲਵੇ ਜਾਏ ਤਾਂ ਦੇਖੋ ਬਾਰਿਸ਼ ਹੋਈ ਬੱਚੋ ਭਿੱਗੀ ਉੱਡੂ ਹੋਏ ਘਰ ਮੈਂ ਆ ਕੇ ਉਹ ਗਿੱਲੇ ਕੱਪੜਾ ਮੈਂ ਬੈਠੇ ਤਾਂ ਉਸ ਵੀ ਕੀ ਹੈ ਉਹਨੂੰ ਬੁਖਾਰ ਨਿਮੋਨੀਆ ਤੱਕ ਬਾਤ ਪੈ ਸੀ ਸਭ ਤੋਂ ਪਹਿਲੇ ਕੌਮ ਇਹ ਕਰਨਾ ਕਿ ਵੀ ਉਹਨਾਂ ਸਰੀਰ ਨੂੰ ਪੂਰਾ ਪੂਛ ਕੇ ਕੱਪੜਾ ਬਦਲ ਕੇ ਸੁੱਕੋ ਸਰੀਰ ਨੂੰ ਬਿਠਾਉਣਾ ਹੈ ਆਪਾਂ ਨੂੰ ਬਿਲਕੁਲ ਆਪਣੇ ਕੋਲ ਨਹੀਂ ਬੱਚਾ ਗਿੱਲੇ ਕੱਪੜਾ ਮੈਂ ਬੈਠੇ ਔਰ ਤੀਸਰੀ ਬਾਤ ਆਪਾਂ ਘਰ ਆਸ ਪਾਸ ਕੇ ਅੱਗੇ ਜੇ ਪਾਣੀ ਦਾ ਠਹਿਰਾ ਹੋਏਗਾ ਪਾਣੀ ਘੱਟੋ ਹੋਏ ਤਾਂ ਉਹ ਖੱਡੇ ਨੂੰ ਬੂਟ ਦੇਣਾ ਹੈ ਤਾਂ ਕਿ ਪਾਣੀ ਘੱਟੋ ਨਹੀਂ ਹੋਵੇ ਬਿਮਾਰੀਆਂ ਨਹੀਂ ਫੈਲੇ ਔਰ ਕੋਸ਼ਿਸ਼ ਇਹ ਕਰਨੀ ਕਿ ਜੇ ਆਪਣਾ ਵੀ ਖਾਣ ਪਾਣ ਆਪਣੇ ਜੇ ਕੋਈ ਖਾਣ ਵੀ ਜੋ ਉਹਨੂੰ ਹਮੇਸ਼ਾ ਢਕਾ ਕੇ ਰੱਖੋ ਕਿ ਮੌਸਮ ਹੈ ਜੇ ਕੋਈ ਮੱਖੀ ਰੁਕੋ ਪੈਸਾ ਉਲਟੀ ਦਸ ਵੱਡਿਆ ਕਰੇ ਤਾਂ ਉਹ ਸਮਾਨ ਖਾਣ ਪੀਣ ਸਮਾਨ ਢਕਾ ਕੇ ਰੱਖੋ ਸਿਲੇ ਨਾ ਹੋਵੇ ਤਾਂ ਉਹ ਸਿਲੇ ਨੂੰ ਬਚਾ ਕੇ ਰੱਖੋ ਕਈ ਚੀਜ਼ਾਂ ਹੋਏ ਆਪਾਂ ਨੂੰ ਖੁਦ ਨੂੰ ਜਾਗਰੂਕ ਹੋਣਾ ਪੜਦੇ ਲੇਕਿਨ ਦੇਖੋ ਸਰਕਾਰ ਤੋਂ ਕਈ ਕਦਮ ਉਠਾਏ ਲੇਕਿਨ ਆਪਾਂ ਨੂੰ ਖੁਦ ਨੂੰ ਅੱਗੇ ਆ ਕੇ ਆਪਣਾ ਕੰਮ ਖੁਦ ਕਰਨਾ ਪਏ ਉਹਦੇ ਸਾਥ ਸਾਥ ਦੇਖੋ ਆਪਾਂ ਆਪ ਰੱਖੋ ਰੱਖੋ ਜੇ ਆਪਣਾ ਪਸ਼ੂ ਧਨ ਹੈ ਆ ਬੋਲੋ ਉਹਦੇ ਵੀ ਬਾੜੇ ਦੀ ਬਰਾਬਰ ਵਿਵਸਥਾ ਹੋਣੀ ਚਾਹੀਦੀ ਉਹਨੂੰ ਪਾਣੀ ਸਾਫ਼ ਹੋਣਾ ਚਾਹੀਦਾ ਬਾੜੀ ਬਾੜੋ ਸੁੱਕੋ ਹੋਵੇ ਕਈ ਵਾਰ ਕੀ ਹੈ ਕਿ ਕੀਚੜਕਾ ਦੇ ਮੈਂ ਕੀ ਹੈ ਕਿ ਪਸ਼ੂ ਜੇਕੋ ਚਮੜੀ ਹੈ ਚਮ ਰੋਗ ਹੋ ਜਾਵੇ ਬਰਾਬਰ ਆਪਾਂ ਉਹ ਕੀ ਹੈ ਕਿ ਟੀਕਾਕਰਨ ਕਰਾਉਂ ਤਾਂ ਸਵੱਛਤਾ ਜੇ ਵੀ ਉਸੇ ਚਾਹੇ ਪਸ਼ੂ ਹੋ ਚਾਹੇ ਇਨਸਾਨ ਹੋ ਤਾਂ ਉਸਦੀ ਬਿਮਾਰੀਆਂ ਕਮ ਹੋ ਸਕੇ ਉਹ ਪ੍ਰਣ ਲੋਕ ਵੀ ਆਪਾਂ ਨੂੰ ਸਵੱਛਤਾ ਰੱਖਣੀ ਅੱਗੇ ਪਰ ਚਰਚਾ ਜਾਰੀ ਰੱਖਣਾ ਪਹਿਲੇ ਸਾਨੂੰ ਪੈਰਾ ਸਿੱਖ ਲੂਗੀ।